0: 罗体上了金州当为同的丁青土中年龙东产他进别三推行程体加着别体追
1: 这妈妈的姐姐把冰箱装的妈老清楚的这些这些那冰箱的冰箱你妈妈不得的我的妈妈我的妈妈我的妈妈我的妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈妈ਸਵਾਲ ਕੰਗਾ ਮੇ ਤੁਸ ਤੋ ਰੇਸ ਨੇ ਦਾ ਸੀ ਜੀ ਬਿੰਗ ਗਦੀ ਨਾ ਸਾਲ ਜਾਨ ਤੇ ਨੇ ਕੋਟਾ ਤਾ ਕਿਸ ਦੋ ਸਾਲ ਨੇ ਮਤ ਨੇ ਸੇ ਜੋ ਤੇ ਰੋ
0: ਕਦੀ ਤੇ ਮਾ ਦੀ ਜੋ ਕੇ ਬੇ ਬੇ ਮੰਗ ਸੇ ਰੰ ਸੋ ਲੇ ਦੋਂ ਕੀ ਗੇ ਕੇ ਕੀ ਦਿਨ ਜਾ ਸੁੰਗ ਯੂ ਨਾ ਬੇ ਤਾ ਚਾ ਸਾ ਤੇ ਮੰਗ ਸੋ ਨਾ ਦੀ ਕੀ ਦਿਨ ਬੇ ਸੋ ਆ ਕੀ ਕੀ ਚੁੰ ਯੂ